ਸਾਕ ਨਾ ਪੈਸਾ ਗਾਨੀ ਮਿਠਾਈ ਖਾਉਣ ਭਾਨੀ ਯੋ ਮਾਲਿਕ ਲਾਈ ਮਹਾਨਾ ਰੇ ਭਕ ਸਲ ਵੇ ਫਿਰ ਬਾਤਾ ਆਸਾ ਰੇ ਗਿਰ ਭਾਂਸੂ ਸੁਣੀ ਦੇਉ ਹਾਈ ਨਾਰਾਲਕ ਸ਼ੀਸਾ ਕਾਟੀ ਗੋਲਾ ਜਸ ਹੋਲਾ ਹੋਲਾ ਸੁਣੀ ਦੇਉ ਹਾਈ ਨਾਰਾਲਕ ਘੰਟਾ ਘਰ ਬਿਤ ਸਬਾਈ ਇਸ਼ਟਾ ਮਿਤ ਬਾਸਬਾਰੀ ਮਾਏਰਾ ਮਿਤ ਬਾਦਲ ਕੋ ਘੇਰੋ ਬੈਨੀ ਨਾਨੀ ਮੇਰੋ ਬਾਸਬਾਰੀ ਮਾਏਰਾ ਮਿਤ ਸੁਖੀ ਲਾਈ ਆਉਂਸਾ ਯੋ ਲੇਖਾਰਾ ਪਾਰੀ ਯੋ ਦੁਖੀ ਲਾਈ ਆਉਂਸਾ ਰੇ ਗਿਰ ਕਿਉ ਨਾ ਗਯੋ ਦੈਵਾ ਕਸੋ ਭਯੋ ਯੋ ਦੁਖੀ ਲਾਈ ਆਉਂਸਾ ਰੇ ਗਿਰ ਪਾਣੀ ਰ ਪਰੋ ਤਿਮਲਾਈ ਧੀਮੀ ਧੀਮੀ ਘਾਮ ਲਾਗੇ ਰਾ ਘਮਾਇਲੋ ਹੋਇਨਾ ਖਲਗਾਰੇਕੋ ਸਾਚਾਇ ਹੋ ਬਾਨੇਕੋ ਘਾਮ ਲਾਗੇ ਰਾ ਘਮਾਇਲੋ ਬਰ ਗੋਰੂ ਦਾਬਦਾ ਸੈਲੋ ਫੇਮ ਆਉਂਦਾ ਲਾਗਚਾ ਮਲਾਈ ਰਮਾਇਲੋ ਤੋਰੀਕੋ ਪੀਨਾ ਕਿਨਾ ਹੋਲਾ ਕਿਨਾ ਲਾਗਚਾ ਮਲਾਈ ਰਮਾਇਲੋ ਹਿਮਾਲਕੋ ਚੂਲੀ ਲਾਈ ਚੂਲੀਕੋ ਮਾਥੀ ਲਾਈ ਸ਼ਿਵਾਜੀ ਪਾਰਵਤੀ ਨਪਚਾਏ ਹੇਰਾ ਉਤਾ ਫਰਕੀਏਰਾ ਲਾਈ ਸ਼ਿਵਾਜੀ ਪਾਰਵਤੀ ਮਾਇਆਕੋ ਜੀਵਨ ਲਾਈ ਭਾਸੀਓ ਭਾਨੀ ਮੋਚਾਈ ਕਰਾ ਛੋ ਮਰ ਮਾਤੀ ਬਣਾਕੋ ਖਰਲਾਈ ਸਾਨੂੰ ਮਾਇਆ ਹਰਲਾਇ ਮੋਇ ਗਰਾਉਲਾ ਮਰ ਮਾਤੀ ਅੰਧਾਰਾ ਜਾਂਦਾ ਦੇਖਲਾਇ ਭਾਕ ਹੋਲਾ ਮੇਲ ਘੁੰਮਤੀ ਕੋ ਬਜਾਰ ਕੁਰਾ ਪਰੋ ਜਾਇਨੀ ਦੇਖਾ ਏਨੀ ਪਾਇਨੀ ਮੇਲ ਘੁੰਮਤੀ ਕੋ ਬਜਾਰ ਟੁਲੂ ਮਾ ਟੁਲੂ ਕੇ ਰੇ ਕੋ ਬੈਨੀ ਘੁਮਾਏ ਰਾਈ ਨਜ਼ਾਰ ਘੰਟਾ ਬਜੋ ਘਣਾ ਕੇ ਖਾਨੀ ਹੋ ਭਨਾ ਘੁਮਾਈ ਹੇ ਚੇਉ ਨਜ਼ਾਰ ਕਸੋ ਆਪਦ ਪਰੋ ਕਸੋ ਵਿਪਦ ਪਰੋ ਸਾਲ ਬਸਾ ਕੀ ਗਮਾਲਾਈ ਦੂਜਾਕੁ ਤਾਰਾ ਰੁਚਿਨ ਧਾਰਾ ਧਾਰਾ ਸਾਲ ਬਸਾ ਕੀ ਗਮਾਲਾਈ ਤੇ ਆਪਦ ਪਰੋ ਸ਼੍ਰੀ ਸੀਤਾ ਮਾਈਲਾਈ ਤੇਸੈ ਆਪਦ ਭੂਮਾਲਾਈ ਪੁਤਾਰਾ ਰੁਸੁ ਧਾਰਾ ਧਾਰਾ ਤੇ ਚੈ ਆਪਦ ਭੂਮਾਲਾਈ ਸ਼੍ਰੀ ਸੀਤਾ ਮਾਈ ਲਾਈ ਹਰੇ ਲਾਲਾਨੀ ਲਗਾਈ ਜਾਨੀ ਕੋ ਰਾਵਣਾ ਕਿਉ ਨਾ ਗਯੋ ਦੈਵਾ ਕਸੋ ਭਯੋ ਲੰਕਾਈ ਜਾਨੀ ਕੋ ਰਾਵਣਾ ਕਿਸੇ ਜਸੋ ਜੇ ਸਾਰੀ ਸੈ ਗਰਦੇਉ ਭਾਨੀ ਕਰਕਾਉਣਾ ਖਾਈ ਜਾਵਾਨਾ ਹੋਇਨਾ ਖਲਗਾਰੇਕੋ ਸਾਚਾਈ ਹੋ ਬਾਨੇਕੋ ਕਰਕਾਉਣਾ ਖਾ ਜਾਵਾਨਾ ਹਮਜ਼ਾਰਾ ਜਾਦਾ ਦੇਖਲਾਈ ਭਾਕ ਹੋਲਾ ਧਰਮ ਗਰੀਕੋ ਠੁਲੋ ਰੇ ਗਾਉਂ ਕਸੋ ਰਾਮ੍ਰੋ ਹੇਰਾ ਸਾਰਾ ਰਾਮ੍ਰੋ ਧਰਮ ਘਰੀਕੋ ਠੁਲੋ ਰੇ ਗਾਉਂ ਤੇ ਗਾਉਂਮਾ ਘਰ ਨੇਪਾਲੀ ਹੋ ਥਰਾ ਕ੍ਰਿਸ਼ਨ ਬਹਾਦੁਰੀ ਮੇਰੋ ਨਾਉਂ ਅਸਰੂ ਕੈਤਾ ਸੁਣੀ ਬਸ ਹੈਤਾ ਕ੍ਰਿਸ਼ਨ ਬਹਾਦੁਰੀ ਨੇ ਮੇਰੋ ਰੇ ਨਾਮ ਹੁਦੋਲਾਈ ਜਾਨੀ ਆਂਗੇ ਤਾਲਕੋ ਬਾਟ ਲਾਈ ਪਾਈ ਤਾਲਾ ਪੋਲੇਨੀ ਰੇ ਗਾਮ ਹੋਇਨਾ ਖਲਗਾਰੇਕੋ ਸਾਚਾਇ ਹੋ ਬਾਨੇਕੋ ਲਾਈ ਪਾਈ ਤਾਲਾ ਪੋਲੇਨੀ ਰੇ ਗਾਮ ਖੀ ਧਰਮ ਸੈਲੋ ਏਫੇਮ ਬਸੀ ਜਪਾਉ ਸਬਲੇ ਹਰੇ ਰਾਮ ਸਿਲਗਾਰੀ ਛਿਲਮਾ ਲਾਈ ਆਜਾਕੋ ਦਿਨਮਾ ਜਪਾਉ ਸਬਲੇ ਹਰੇ ਰਾਮ ਬਾਗਮਤੀ ਤੋਰ ਕਤੀ ਹਜ਼ਾਰ ਪਰੋ ਤੁਹਾਰ ਪੀਨੇ ਬਾਜਾ ਲਾਈ
पार्ने सालाई बताइदेऊ न मलाई तोहार पिनी बाजालाई भाता।